0: Anyways, ਰਾਤ ਅਰਸ ਕੀ ਆ ਕੇ
1: ਲੋਜੀ ਟਾਈਮ ਸੀ ਸਵੇਰ ਦਾ ਫਲ ਖਾਇਆ ਫੇਰ ਦਾ ਮੈਂ ਕੁੱਤਿਆਂ ਨੂੰ ਛੇੜਦਾ ਮੈਂ ਬਿੱਲੀਆਂ ਨਾ ਖੇਡਦਾ ਮੈਂ ਵੇਲਾ ਬੈਠਾ ਕਿੰਨੀ ਦੇਰ ਤੱਕ ਸੀਨ ਫੁੱਲ ਆਉਣ ਤੱਕ ਕੰਗੀ ਚੰਗੀ ਪਾਈ ਹੋਈ ਹੈ ਮੰਜੀ ਚੰਗੀ ਡਾਈ ਹੋਈ ਹੈ ਸਟੈਲਿਸ਼ਮੈਂਟ ਮੈਨੇ ਪਾਈ ਹੋਈ ਹੈ ਇੰਨੀ ਦੇਰ ਨੂੰ ਆਇਆ ਮੈਨੂੰ ਫੋਨ ਮੈਨੂੰ ਟੋਨੀ ਕਹਿੰਦਾ ਓਏ ਬੁਬਾਰ ਆਈ ਹੋਈ ਹੈ ਹੇ ਹੇ